0: ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ।
1: ਕਰਦੀਆਂ ਮੇਰੇ ਤੇ ਜੋ ਸਰਦੀਆਂ ਤੇਰੇ ਨਾਲ ਫੁੱਟਵਾਂ ਕਰਾਉਣ ਜੋ
0: ਰੇਡੀਓ ਵਿਤਸਤਾ
1: ਅਸਲੇ ਪੌਣ ਪਟਾਕੇ
2: ਸੁਣ ਮੇਰੇ ਦਿਲਦਾਰ
0: ਮੈਨੂੰ 90.0 ਮੈਗਾ

ਸਾਰਿਆਂ ਨੂੰ ਮੇਰੀ ਰਾਮ ਰਾਮ। ਥਮ ਸੁਣ ਰਹੇ FM 90.0 ਮੇਗਾ ਹਰਟਸ ਪਾ ਰੇਡੀਓ ਵਿਤਸਤਾ। ਮੈਂ ਹੂੰ ਥਾਰੀ ਰੇਡੀਓ ਸਖੀ ਨੇਹਾ ਦਾਕੜ, ਅਰ ਲੇਕ ਆਈ ਹੂੰ ਆਜ ਥਾਰੇ ਵਾਸਤਾ ਏਕ ਨਈ ਕਹਾਣੀ, ਜਿਸ ਕਾ ਸਿਰਸਕ ਆ ਆਈਨਾ ਕਦੀ ਝੂਠ ਨੀ ਬੋਲਦਾ। ਤੋ ਯਾ ਕਹਾਣੀ ਆ ਏਕ ਛੋਟੀ ਸੀ ਲੜਕੀ ਕੀ, ਜਿਸ ਕਾ ਨਾਮ ਤਾ ਪਰੀ। ਪਰੀ ਬਾਤ ਬਾਤ ਪਾ ਗੁੱਸੋ ਇੱਕ ਰਾਤੀ, ਤੋ ਇਸ ਬਾਤ ਤੇ ਪਰੀ ਕੀ ਮਾਂ ਬਹੁਤ ਪਰੇਸ਼ਾਨ ਸੀ। ਪਰੀ ਕੀ ਮਾਂ ਪਰੀ ਨੂੰ ਹਮੇਸ਼ਾ ਸਮਝਾਵਾਤੀ ਵੀ ਪਰੀ ਬੇਟਾ, ਇਤਨਾ ਗੁੱਸਾ ਕਰਨਾ ਅੱਛੀ ਬਾਤ ਨਹੀਂ ਹੈ। ਲੇਕਿਨ ਫਿਰ ਵੀ ਉਸਕੇ ਸੁਭਾਅ ਮਾਂ ਕੋਈ ਬਦਲਾਵ ਨਹੀਂ ਆਇਆ। ਏਕ ਦਿਨ ਪਰੀ ਆਪਣਾ ਸਕੂਲ ਕਾ ਕਾਮ ਕਰਨੇ ਮਾਂ ਵਿਅਸਤੀ, ਤੋ ਉਸਕੀ ਟੇਬਲ ਪਾਏ ਸੁੰਦਰ ਸਾ ਫੁੱਲਾਂ ਤੇ ਸਜਾ ਹੋਇਆ ਪੋਟ ਰੱਖਿਆ ਤਾ। ਤੋ ਪਰੀ ਕਾ ਛੋਟਾ ਭਾਈ ਵਹਾਂ ਖੇਲ ਰਿਹਾ ਤਾ, ਔਰ ਖੇਲਦੇ ਖੇਲਦੇ ਉਸਕਾ ਹੱਥ ਪੋਟ ਪਾ ਲੱਗ ਜਾ, ਅਰ ਜਿਸ ਤੇ ਉਹ ਪੋਟ ਨੀਚਾ ਗਿਰ ਜਾ, ਤੋ ਪੋਟ ਕੇ ਟੁਕੜੇ ਹੋ ਜਾ। ਜਦੀ ਉਹ ਪਰੀ ਦੇਖਾ ਤੋ ਪਰੀ ਨੂੰ ਬਹੁਤ ਜ਼ਿਆਦਾ ਗੁੱਸਾ ਆਵਾ। ਤੋ ਪਰੀ ਗੁੱਸੇ ਮਾਂ ਬੋਲਾ ਵੀ ਉਹ ਕਿਆ ਕਰ ਦਿਆ, ਪੋਟ ਨੀਚਾ ਗਿਰ ਦਿਆ। ਤਬੀ ਪਰੀ ਕੀ ਮਾਂ ਵਹਾਂ ਆਵਾ, ਅਰ ਪਰੀ ਕੇ ਸਾਹਮਣੇ ਏਕ ਆਈਨਾ ਲਿਆਣ ਕਾ ਰੱਖ ਦਿਆ। ਇਹ ਗੁੱਸੇ ਤੇ ਭਰੀ ਹੋਈ ਪਰੀ ਆਪਣੀ ਸ਼ਕਲ ਜਦ ਆਈਨੇ ਮਾਂ ਦੇਖਾ, ਜੋ ਕਿ ਬਹੁਤ ਗੁੱਸੇ ਮਾਂ ਬਹੁਤ ਹੀ ਬੁਰੀ ਲੱਗ ਰਹੀ ਸੀ, ਤੋ ਆਪਣਾ ਐਸਾ ਬਿਗੜਾ ਚਿਹਰਾ ਦੇਖਦੇ ਹੀ ਪਰੀ ਕਾ ਗੁੱਸਾ ਛੂਮੰਤਰ ਹੋ ਜਾ। ਤੋ ਪਰੀ ਕੀ ਮਾਂ ਉਸਨੂੰ ਕਹਾ, ਦੇਖਿਆ ਪਰੀ, ਗੁੱਸੇ ਮਾਂ ਤੇਰੀ ਸ਼ਕਲ ਆਈਨੇ ਮਾਂ ਕਿਤਨੀ ਬੁਰੀ ਲਗਾ, ਕਿਉਂਕਿ ਆਈਨਾ ਕਦੀ ਝੂਠ ਨੀ ਬੋਲਦਾ, ਅਰ ਤੇਰਾ ਚਿਹਰਾ ਕਿਤਨਾ ਬੇਕਾਰ ਲਗਾ। ਤੋ ਪਰੀ ਸੋਚਾ, ਵਾਕੀ ਮਾਂ ਹੀ ਮੇਰੀ ਸ਼ਕਲ ਤੋਂ ਬਹੁਤ ਬੇਕਾਰ ਲੱਗ ਰਹੀ ਸੀ ਗੁੱਸੇ ਮਾਂ। ਤੋ ਫਿਰ ਪਰੀ ਨੂੰ ਪਤਾ ਚੱਲ ਜਾ ਵੀ ਗੁੱਸਾ ਕਰਨਾ ਕਿਤਨੀ ਬੁਰੀ ਬਾਤ ਆ। ਤਬੀ ਤੇ ਪਰੀ ਆਪਣੇ ਸਾਥ ਵਾਦਾ ਕਰਾ ਵੀ ਆਜ ਕੇ ਬਾਅਦ ਵਾ ਕਦੀ ਵੀ ਬਿਨਾ ਬਾਤ ਕੇ ਗੁੱਸਾ ਨਹੀਂ ਕਰਨੇ। ਤੋ ਇਸ ਕਹਾਣੀ ਤੇ ਮਨ ਨੂੰ ਯਹੀ ਸਿੱਖਣੇ ਨੂੰ ਮਿਲਾ ਵੀ ਮਨ ਨੇ ਹਮੇਸ਼ਾ ਹੱਸਦੇ ਰਹਿਣਾ ਚਾਹੀਏ, ਮੁਸਕੁਰਾਉਂਦੇ ਰਹਿਣਾ ਚਾਹੀਏ, ਕਦੀ ਵੀ ਬਿਨਾ ਬਾਤ ਕੇ ਗੁੱਸਾ ਨਹੀਂ ਕਰਨਾ ਚਾਹੀਏ, ਕਿਉਂਕਿ ਜੇ ਹਮ ਖੁਸ਼ ਰਹਾਂਗੇ ਤੁਹਾਰੇ ਆਸ ਪਾਸ ਕਾ ਵਾਤਾਵਰਨ ਵੀ ਅੱਛਾ ਹੋਵੇਗਾ, ਅਰ ਖੁਸ਼ ਰਹਿਣੇ ਤੇ ਹਮ ਸਵਸਥ ਰਹਾਂਗੇ। ਤੋ ਯਾਦ ਹੀ ਮਾਰੀ ਆਜ ਕੀ ਕਹਾਣੀ। ਜੇ ਥਾਰੇ ਪਾਸ ਵੀ ਕੋਈ ਥਾਰੀ ਸਵਰਚਿਤ ਕਹਾਣੀ ਹੈ ਤੋ ਥਮ ਮਨ ਨੇ ਭੇਜ ਸਕਾਂ। ਅਗਰ ਵਾ ਕਹਾਣੀ ਮਨ ਨੂੰ ਅੱਛੀ ਲਗੀ ਤੋ ਹਮ ਉਸਨੂੰ ਆਪਣੀ ਵਾਜ ਦੇ ਕਾ ਸਰੋਤਾਵਾਂ ਤੱਕ ਜਰੂਰ ਪਹੁੰਚਾਵਾਂਗੇ। ਮਾਰਾ ਵਟਸਐਪ ਨੰਬਰ ਆ 7056413010, 7056413010। ਧੰਨਵਾਦ। ਜੈ ਹਿੰਦ, ਜੈ ਭਾਰਤ।

ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਆਪ ਜੀ ਸੁਣ ਰਹੇ ਹੋ 90.0 FM ਤੇ ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ। ਆਪ ਦਾ ਆਪਣਾ ਰੇਡੀਓ, ਆਪ ਜੀ ਦੀ ਆਵਾਜ਼ ਦਿਲ ਤੋਂ। ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ।

ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ, ਰੇਡੀਓ ਵਿਤਸਤਾ 90.0 ਮੈਗਾਹਰਟਜ਼ ਤੇ। ਸੁਣਦੇ ਰਹੋ ਆਪਣਾ।

0: आइए कुछ अच्छा सुनते हैं 90.0 मेगाहर्ट्ज पर रेडियो वितस्ता, हम सफर जिंदगी का, अंबाला का अपना रेडियो।
1: ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ।
2: ਜੀ ਕਰਦੀਆਂ ਮੇਰੇ ਤੇ ਜੋ ਸਰਦੀਆਂ ਤੇਰੇ ਨਾਲ ਫੁੱਟਵਾ ਕਰਾਉਣ ਦੋ।
1: ਰੇਡੀਓ ਵਿਤਸਤਾ
2: ਅਸਲੇ ਪੌਣ ਪਟਾਕੇ
1: ਸੁਣ ਮੇਰੇ ਦਿਲਦਾਰ ਮੈਨੂੰ 90.0

ਸੁਣਨ ਖਾਤਰ ਅਰਿਆਣਵੀ ਸੌਂਗ ਕਰੋ ਰੇਡੀਓ ਵਿਤਸਤਾ ਨੂੰ ਫੋਨ ਔਰ ਆਪਣਾ ਮੂਡ ਕਰ ਲਿਓ ਓਨ ਸੈਟ ਕਰ ਦਿਓ 90.0 ਓਨ ਯੋਰ ਫੋਨ ਔਰ ਮਲੈ ਦਿਓ 7056413010 ਪਾ ਫੋਨ।